0: Flight on Hum.
1: ਦਰਿਆ ਚਨਾਬ ਦੇ ਲਹਿੰਦੇ ਪਾਸੇ ਧੀ ਦੋਰਾਂਝੇ ਦੇ ਪਿੰਡ ਤਖ਼ਤ ਹਜ਼ਾਰੇ ਦਾ ਮੁੰਡਾ ਸਾਹਿਬ ਅਤੇ ਉੱਥੋਂ ਤਕਰੀਬਨ 120 ਮੀਲ ਚਨਾਬ ਦੇ ਚੜ੍ਹਦੇ ਪਾਸੇ ਹੀਰ ਸਿਆਲ ਦੇ ਪਿੰਡ ਝੰਗ ਮੰਗਿਆਣਾ ਦੀ ਕੁੜੀ ਨੂਰ ਸ਼ਾਇਦ ਇੱਥੋਂ ਦੀਆਂ ਫਿਜ਼ਾਵਾਂ 'ਚ ਅਜ਼ਲਾਂ ਤੋਂ ਇਸ਼ਕ ਸਮਾਇਆ ਹੋਇਆ ਏ। ਤਾਂਹੀਓ ਅੱਜ ਫੇਰ ਨੂਰ ਦੀਆਂ ਵੰਗਾਂ 'ਚੋਂ ਹੀਰ ਦੀ ਹੂਕ ਬੋਲਦੀ ਏ। ਸ਼ਾਲਾ, ਇਸ ਵਾਰੀ ਇਹ ਕਿੱਸਾ ਖੁਸ਼ਨੁਮਾ ਰੁੱਤਾਂ ਦਾ ਹਾਣੀ ਹੋਵੇ।

0: ਲੱਗੀ ਲੱਗੀ
1: ਉਹ ਪੈਟਰੋਲ ਤੇ ਪਵਾਏ ਨੀ ਕੋਈ ਗੱਲ ਨੀ ਸਾਡੀ ਗੱਡੀ ਤੇ ਗੁੱਡਵੈਲ ਨਾਲ ਚੱਲਦੀ ਹੈ
2: Non-stop Bollywood.
3: जो भी करते शिद्दत के साथ करते हैं।